0: അനുഭേഗത് സോമതുരി വിവരി ഉത്തരകൻ ഉന്തി ഉന്തത് അലഹല്ലാതിരുള്ള
1: ਹੁੰਦੇ ਸਨ ਸੁਚਿਤ ਹੋਰ ਮੁਰਗਰੀ ਨਫਤਰ ਉਦਗੀਨ ਚਗਿੰਦਵਾਰ ਇਹ ਖੂੰਦਰ ਦਿਚੁਆਨ ਨਫਤਰ ਉਦਗੀਨ ਬਿਤਕੇ ਨਾਇਰ ਉਦਖ ਉਕਰਚੁਨ ਖੂ ਨਫਤਰ ਉਦਖ ਸਮਰ ਚਰਕਲ ਕਨਖਸ਼ ਤਨਾ ਯੂਰੁਕੀ ਕਨਖਸ਼ ਪੁਰਗੁਤ ਅਗਰ ਦੇਪਸਨ ਪੈਦਕ।